ਸਾਹਿਤਿਕ ਪਾਰਿਚਾਰਿਕਾ ਦੀ ਨਾਨਿਮਤਾ ਸਿਸਟਰ ਨਰਸ ਗੀਤਾ ਚੰਦ੍ਰਕਾਂਤ ਸਾਲ਼ਗਾਂਵਕਰ ਹੰਸੋ ਪ੍ರೀತಿ ಸೋಯಿರು ಹಣಿಗೆ ತಿಳಿ ಮುಲಾಕತ್ ಆಯ್ಕೆ ಬನ್ನು ನಿಕ್ತಿಸ್ತು ಮೇಕಲಿ.